0: ਹਾਂ ਹਰਭਜਨ ਮਾਨ ਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
1: Olive Sono Radio Network, Qatar's number one Asian radio network.
2: Olive laga aur ho ja recharge.
3: Olive recharge.
4: Olive recharge. Radio Olive 106.3 FM par. Jio bindaas.
3: Olive recharge.
5: This hour is brought to you by
6: Malabar Gold and Diamonds mein sirf 25% advance dekar apna gold price lock karein. Visit your nearest Malabar Gold and Diamonds showroom now.

ਜਿਹੜੇ ਸੁਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਆਪਕੇ ਸਾਥ ਸੋ ਮੌਸਮ ਜੋ ਹੈ ਬਿਹਤਰੀਨ ਹੋਤੇ ਜਾ ਰਿਹਾ ਅੱਜ ਕਾ ਮਿਨੀਮਮ ਟੈਂਪਰੇਚਰ ਹੈ 29 ਡਿਗਰੀ ਸੈਲਸੀਅਸ ਔਰ ਮੈਕਸੀਮਮ ਹੈ 39 ਡਿਗਰੀ ਸੈਲਸੀਅਸ ਮੁਝੇ ਤੋ ਇਹ ਨਹੀਂ ਸਮਝ ਲੱਗਤੀ ਯੂ ਰਿਮੈਂਬਰ ਜਬ ਹਮ ਬਹੁਤ ਸਾਰੀ ਗਰਮੀ ਹੋਤੀ ਹੈ ਤੋ ਹਮ ਕਿਸੀ ਕੋ ਬੋਲਤੇ ਹੈ ਕਿ ਚਲ ਯਾਰ ਚਲਤੇ ਹੈ ਲੰਚ ਕੇ ਲਈ ਚਲਤੇ ਬਾਹਰ ਚਲਤੇ ਤੋ ਸਾਹਮਣੇ ਵਾਲਾ ਬੋਲਤਾ ਰਹੇ ਯਾਰ ਬਾਹਰ ਤੋ ਬਹੁਤ ਗਰਮੀ ਹੈ ਯਾਰ ਨਹੀਂ ਚਲੇਂਗੇ ਔਰ ਯਹੀ ਤਰ੍ਹਾਂ ਕੇ ਲੋਕ ਜੋ ਹੈ ਵੋ ਯੇ ਵੀ ਹੋਤੇ ਹੈ ਕਿ ਸਰਦੀਓ ਮੈਂ ਅਗਰ ਇਨਕੇ ਸਾਥ ਪਲਾਨ ਬਣਾਓ ਤੋ ਯੇ ਬੋਲਦੇ ਅਰੇ ਯਾਰ ਬਹੁਤ ਸਰਦੀ ਹੈ ਯਾਰ ਬਾਹਰ ਬਹੁਤ ਠੰਡ ਹੈ ਮੈਂ ਫਿਰ ਕਿਸੇ ਦਿਨ ਚਲੇਂਗੇ ਤੋ ਪਤਾ ਨਹੀਂ ਇਨਕਾ ਮਨ ਜੋ ਹੈ ਵੋ ਕੌਨ ਸੇ ਦਿਨ ਕਰਤਾ ਹੈ ਜਬ ਇਨਕਾ ਮਨ ਕਰਤਾ ਹੈ ਤਬ ਕਿਉਂਕਿ ਕਭੀ ਕਭੀ ਮੈਂ ਵੀ ਇਸ ਕੈਟੇਗਰੀ ਮੈਂ ਆ ਜਾਤੀ ਹੂੰ ਤੋ ਮੈਂ ਤੋ ਕਿਆ ਹੀ ਬੋਲ ਰਹੀ ਹੂੰ ਯਾਰ ਸੁਣਦੇ ਰਹੋ ਰੇਡੀਓ ਓਲਿਵ ਕੌਰ ਕਹਤੇ ਰਹੋ ਜੀਓ ਬਿੰਦਾਸ।